ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਧਾਇ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸਭ ਸੋ ਭਾਖਿਆ, ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ ਰਹਾਓ, ਸਾਚਾ ਸਹਿਮਤ ਬੜਾਈ, ਭਗਤ ਬਚਨ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਦਰਿਦ ਪਿਤ ਪਾਲਾ, ਹਰ ਅੰਮ੍ਰਿਤ ਨਾ ਭੋਜਨ ਨਿਤ ਪਹੁੰਚੋ, ਸਰ ਬੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗੋਬਿੰਦ ਨਿਤ ਗਾਵੋ, ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਸੋ ਕਹੁ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸਭ ਦੇ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹੋ ਨਾਮ ਹਰ ਕਾ ਸਦਾ ਜਾਚੋਂ, ਦੇਹ ਪ੍ਰਭ ਧਰਨੀ ਧਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਾਹਿਬ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੇ ਸੋਚ ਨਾ ਹੋਵੇ ਇਹ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਤ੍ਰੀਜੇ ਬੰਨਾ ਪੁਰੀਆਂ ਭਾਰ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮੇ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਹੁਕਮੇ ਹੁਕਮ ਚਲਾਹੇ ਰਾਹੋ, ਨਾਨਕ ਬਿਗਸੇ ਬੇਪਰਵਾਹੋ, ਕਹਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਗਾਵੀਏ ਸੁਣੀਏ ਮਾਂ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,

ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਸਾਸਤ ਸਿਮਰਤ ਵੇਦ, ਸੁਣੇ ਸਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਇਸਨਾਨ।

0: ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ
0: ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ ਕਵਣ ਸੁਬੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ
1: ਕਵਣ ਸਰੁਤੀ ਮਹਾਂ ਕਵਣ ਜੇ

0: ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
1: ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ
1: ਪਾਤਾਲਾ ਪਾਤਾਲ ਲਖ ਆਗਾਸਾ ਆਗਾਸ
0: ਕੋੜ ਕੋੜ ਕਪਾਲ ਥਕੇ ਵੇਦ ਕਹਿਣੀ ਇੱਕ ਬਾਤ
1: ਸਹਿ ਅਠਾਰਾਂ ਕਹਿਣ ਕਤੇਬਾ ਅਸਲੋ ਇੱਕ ਧਾਤ
0: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ
1: ਨਾਨਕ ਵੱਡਾ ਆਖੀਏ

0: ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ

0: ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ
0: ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ
1: ਕੇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੇਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰ ਗਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵ ਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਕੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ
0: ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੋਸੀ ਜਾਏ ਨਜਾਸੀ ਰਚਨਾ ਦਿਨ ਰਚਾਈ
0: ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਦਿਸਦੀ ਵਡਿਆਈ
0: ਜੋ ਤਿਸ ਭਾਵੇ ਸੋਈ ਕਰਥੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਬਿਭੂਤ
1: ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਗੰਡਾ ਪ੍ਰਤੀਤ
0: ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ
1: ਆਦੇਸ਼ ਸਹਿ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
0: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ
1: ਆਪ ਨਾਥ ਨਾਥੀ ਸਭ ਜਾ ਕੀ ਦਿਤ ਸੇ ਦਵਰਾ ਸਾਧ
0: ਸੰਯੋਗ ਵਿਯੋਗ ਦੇ ਕਾਰ ਚਲਾਵੇ

0: छुटै संसार।
1: जिस हाथ जोर कर वेखे सोए नानक उत्तम नीचन कोए।
0: राती रुती थिती वार पवन पानी अग्नि पाताल।
1: इस बेच धरती थाप रखी धर्म साल तिस बेच जी जुगत के रंग तिनके नाम अनेक अनंत।
0: करमी करमी होए विचार सच्चा आप सच्चा दरबार।
1: जिथे सोहन पंच परवान नदरी करम पवे निशान।
0: हच पकाई उथे पाए नानक गया जापे जाए।
1: धर्म खंड का एहो धर्म ज्ञान खंड का आखो करम।
0: केते पवन पानी बैसंतर केते कान महेश।
1: किते वर में घाड़त घड़िए रूप रंग के वेश।
0: ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼।
1: ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ।
1: ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ।
0: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ।
1: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ।
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ।
1: ਸਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ।
0: ਤਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ।
1: ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੇ ਸੁਰਾ ਸਿੱਧਾ ਕੀ ਸੁਧ।
0: ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ।
1: ਤਿਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ।
0: ਤਿਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ।
1: ਨਾਉ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਬਸੇ ਮਨ ਮਾਹੇ।
0: ਤਿਥੇ ਭਗਤ ਬਸੇ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ।
1: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ।
0: ਜਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ।
1: ਜਿਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਬੇ ਤਿਬ ਕਾਰ।
0: ਵੇਖੇ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ।
1: ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਬੇਦ ਹਥਿਆਰ।
0: ਭੌਖ

0: ਸ਼ੰਦੇ
1: ਨਮੋ ਸਰਮਾਨੇ ਸਮਾਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ
1: ਨੰਗੀ ਅਨਾਥੇ ਨੇ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ
1: ਤਾਨੇ ਨਮੋ ਨਾਥ ਨਾਥੇ ਨਮੋ ਭਾਨ ਭਾਨੇ ਨਮੋ ਬਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਬਭੂਤੇ
1: ਕਲਾਂਕੀ ਸਰੂਪ ਨਮੋ ਰਾਜ ਰਾਜੇਸ਼ ਪਰਮ ਰੂਪੇ
0: ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਜੇਸ਼ ਪਰਮ
1: ਨਮੋ ਸ਼ਾਸਤਰ ਬਾਣੀ ਨਮੋ ਅਸਤਰ ਮਾਨ ਨਮ ਪਰਮ ਗਿਆਤਾ ਨੋਰਖ ਮਾਤਾ
0: ਭੇਖੀ ਅਪਰਮੀ ਅਭੋਗੀ ਅਭੋਗਤੇ ਨਮੋ ਜੋਗ ਜੁਗੇ ਸੁਰੰਗ ਪਰਮ ਜੁਗਤੇ
1: ਨਾਰਾਇਣ ਗੁਰੂ ਕਰਮੀ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਦਾ
1: ਦਾਨੇ ਨਮ ਮਨ ਮਾਨੇ ਨਮੋ ਰੋਗ ਰੋਗਿਨ ਮਸਤਨ ਸ਼ਨਾਨੇ
0: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ
1: ਪਰਨਾਸੀ ਨੂੰ ਰੂਪੇ ਸਮਸਤਲ ਨਿਵਾਸੀ
0: ਸਦਾ ਸਿੱਧਾ ਬੁੱਧਾ ਬ੍ਰਿਧ ਕਰਤਾ ਅਦੋ ਉਰਧਰ ਦੰਗ ਅਗੰਗ ਓ
1: ਪਰਮ ਪਰਮੇਸ਼ਵਰ ਪੁਰਸ਼ ਪਾਲੰ ਸਦਾ ਸਰਵਦਾ ਸਦਾਤਾ ਦਿਆਲੰ
0: ਸ਼ੇਦੀ

0: ਚੱਕਰ ਕਰਤਾ ਜਤਰ ਚੱਕਰ ਹਰਤਾ ਜਤਰ ਚੱਕਰ ਦਾਨੇ ਜਤਰ ਚੱਕਰ ਜਾਨੇ
1: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ
0: ਚਤਰ ਚੱਕਰ ਪਾਸੇ ਜਤਰ ਚੱਕਰ ਵਾਸੇ ਤਤਰ ਚੱਕਰ ਮਾਨੇ ਆ ਜਤਰ ਚੱਕਰ ਦਾਨੇ ਆਏ
1: ਚਾਚਰੀ ਸ਼ੰਦ
0: ਕਰਨ ਮਿਤਰਨ ਪਰਮਣ ਪਿਤਰ
1: ਨਾ ਕਰਮੰਗ ਨਾ ਕਾਏ ਆ ਜਨਮ ਗਜਾਏ
0: ਕਰਨ ਮਿਤਰ ਪਰਿਯ ਪਵਿੱਤਰ
1: ਪਰਦਿਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸੰਤ ਵੈ ਪ੍ਰਸਾਦ ਕਥੇ
0: ਕਿਆ ਸੇ ਦੇ ਸਕਿਆ ਭਜ ਭੇ ਸਕਿਆ ਗਨ ਕਰਮ ਕਿਆ ਪੰਜ ਭਰਮ
1: ਕਾਰਨ
0: ਕੁਨੰਦੇ ਗੁਰੂ ਜੀ ਦਾ ਹੁੰਦਾ ਹੈ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੇ ਕੇ ਸਰਬਤਰ ਪਾਉਣਾ ਹੈ
1: ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ
0: ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਪਾਹੋ
1: ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ
0: ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
1: ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ
0: ਸਰਬਤਰ ਤ੍ਰਾਣਾ ਕੇ ਸਰਬਤਰ ਪ੍ਰਾਣਾ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ
1: ਸਰਬਤਰ ਮਾਨਿਆ ਸਦਾ ਬੰਗ ਪ੍ਰਧਾਨੀਆ ਕੇ ਸਰਬਤਰ ਜਾਪੀਐ ਕੇ ਸਰਬਤਰ ਥਾਪੀਐ
0: ਕੇ ਸਰਬਤਰ ਭਾਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਕੇ ਸਰਬੰਗ ਕਲਿਮੈ ਕੇ ਪਰਮੰਗ ਫਹਿਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ
0: ਜੋ ਤਮਾਮ ਰੁਜੂ ਹੈ ਮੇਸੋ ਸਲਾਮੈ ਸਲਿਖਤ ਮਦਾਮੈ
1: ਗਨੀ ਬਲ ਸ਼ਿਕਸੈ ਗਰੀ ਬਲ ਪਰਸੈ ਬਿਲੰਦਰ ਮਕਾਨੈ ਜ਼ਮੀਨ ਅਲ ਜ਼ਮਾਨੈ ਜੋ
0: ਤਮਾਮ ਰੁਜੂ ਨਿਧਾਨਾ ਰਿਪਲ ਜੀ ਮਰਜਾ ਯਕੀਨ ਹੈ
1: ਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ੁਲ ਨਿਵਾਸ ਹੈ ਗਨੀ ਮੁਲਕ ਰਾਜ ਹੈ
0: ਰੂਪ ਤ੍ਰਮੁਕਤ ਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਕਤ ਸੁਦਾ ਹੈ
1: ਸਲੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ
0: ਸਲਾਮ ਅਸਦਾ ਵਲ ਕਾਮਨ ਰਵਾਸ ਰੂਪ ਹੈ ਗਾਦ ਅਨੂਪ ਹੈ
1: ਗਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ
0: ਸੁੰਦਰ ਬਾਧੇ ਗੰਜੇ ਅਗਾਦੇ ਸੁਭੰਗ ਸਰਭਾਗੇ ਸਰਬਾਨ ਰਾਗੇ
1: ਭੁਗਤ ਸਰੂਪ ਹੈ ਚਿਜ ਹੈ ਅਛੂਤ ਹੈ
0: ਸਦਾ ਭੁਗ ਸਰੂਪ ਪ੍ਰਯੁਕਤ ਅਨੂਪ ਹੈ
1: ਸਦਾ ਹੈ ਭੁਗਤ ਪ੍ਰਵਾਹ ਹੈ।

0: ਹਜ਼ੂਰਾਂ ਕੇ ਹਾਜ਼ਰ ਹਜ਼ੂਰ ਮੇਸੂ ਸਲਾਮ ਸਮਸਤ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀ ਹੈ ਰੋਜੀ ਲੰਦ
0: ਰਾਜ ਕਰੰਦਾ ਕਰੀਮਲ ਕਮਾਲ ਕਿਸਨਲ ਜਮਾਲ ਹੈ
1: ਗਨੀਮਲ ਖਿਰਾਜ ਹੈ ਗਰੀਬਲ ਨਿਵਾਸ ਹੈ ਹਰੀਫਲ ਸ਼ਿਕਨ ਹੈ ਹਿਰਾਸਲ ਫਿਕਨ ਹੈ
0: ਪ੍ਰਣਾਸ ਸਮਸਤ ਨਿਵਾਸ ਹੈ ਗੰਜਨ ਗਨੀਮ ਰਜਾਇ ਕਰੀਮ ਹੈ
1: ਸਮਸਤ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੈਸਤੋ ਨਿਵਾਸ ਹੈ ਸਰਵਾਨ ਵਿੱਚ
0: ਸਰਵਾਨ ਤਮਾਮ ਅਲਤਮੀ ਜੇ ਸਮਸਤ ਲੈ ਜੀ ਜਾਏ ਕਰੀਮਲ ਕਮਾਲ ਜੁਰਤ ਜਮਾਲ ਹੈ
1: ਅਜਰੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਭੂਤ ਹੈ ਤੋ ਬਸੈ
0: ਕਿ ਆਤਮ ਪ੍ਰਭਾਂਗ ਚੱਲੰਗ ਨਾਂਗੰਗ ਮਿਤੋ ਅਭੰਗ ਹੈ
1: ਮਦ ਪਾਰ ਸ਼ੰਤ ਵੈ ਪ੍ਰਸਾਦ ਹੈ
0: ਪ੍ਰਣਾਮ ਗੁਣ ਗਾਣ ਮੁਦਾ ਵਰ ਵਰ ਗੰਜ ਹਰ ਨਰ ਪਰ ਪੰਜ
1: ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਵਰ ਨਰ ਅਮਰ ਅਨੁਭਵ
0: ਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ
1: ਓਂਕਾਰ ਆਦਿ ਕਥਨੀ ਨਾ

0: ਕ੍ਰਿਤ ਹੈ ਤੁਹਾਡੀ
1: ਅੰਤਿ ਸੁਰਾਂ ਪਰਮੇਸ਼ਵਰਾਂ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
0: ਜਪਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ
1: ਸੰਪਰਾ ਕਰੁਣਾ ਲੈ ਨਿਰਪਨਾਇਕ ਹੈ ਸਰਪਾਇਕ ਹੈ
0: ਭਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਪਨ ਹੈ
1: ਸਰਭਾ ਕ੍ਰਿਤਾ ਕਰਤਾ ਕਰੇ ਅਰਤਾ ਹਰ ਹੈ
0: ਪਰਮਾਤਮ ਹੈ ਸਰਵਾਤਮ ਹੈ ਆਤਮ ਵਸੈ ਜਸ ਕੇ ਜਸ ਹੈ ਭੁਜੰਗ ਪਿਆ ਨਮੋ
1: ਸੂਰ ਸੂਰ ਜੀ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਜੀ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਦਾਸ ਨਾਮ
1: ਸਿੰਘ ਸ਼ਾਂਤ ਰੂਪੇ ਨਮੋ ਬਰਮ ਤਤੰਗ ਤਤੰਗ ਸਰੂਪੇ
0: ਨਮੋ ਜੋਗ ਜੋਗੇ ਗਿਆਨੇ ਨਮੋ ਮੰਤਰ ਮੰਤਰੇ ਨਮੋ
1: ਧਿਆਨ ਨਮੋ ਜੋਗੇ ਨਮੋ ਗਿਆਨ ਗਿਆਨੀ ਨਮੋ ਭੋਜ ਭੋਜੇ
0: ਨਮੋ ਪਾਨ ਪਾਨੇ
1: ਨਮੋ ਕੱਲੇ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ
0: ਇੰਦਰੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ ਅਨੰਗੀ ਅਕਾਮੇ ਏਕ ਛ੍ਰੀ
1: ਸ਼ਰਨ ਪਵਨ
0: ਅਜੂ ਅਨਾਸ

0: ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪੁਰੇ ਘਰ ਯੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਮਤ ਕੋ ਦੇਖੀ ਤੂੰ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ
0: ਮਤੰਗ ਜਰ ਜਰ ਸੰਗ ਨੂੰ ਪਤੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਭੂਪਲੀ ਬਦਨਾਵ ਸੀਸ ਨ ਜਾਤ ਵਿਚਾਰੇ
1: ਇਤੇ ਪੈ ਤੂੰ ਕਹਾਂ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਸਭ ਦੇਸ ਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਗਨ ਨੀ ਜਾਤ ਵਿਚਾਰੇ
1: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਦਯਾ ਦਮਦਾਨ ਸੰਜਮ ਨੇਮ ਅਨੇਕ ਵਸੇਖ
1: ਵੇਦ ਪੁਰਾਣ ਦੇਵ ਕੁਰਾਨ ਜਮੀਨ ਜਮਾਨ ਸਭਾਨ
0: ਕੌਣ ਆਰਿ ਅਵਤਾਰ ਸਭ ਸਭ ਚਾਰ ਹਜ਼ਾਰ ਕੇ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਭਾ ਦਰੰਤ ਦਬਾ ਸਾਹ ਸੁਨਾਦਰ ਜਾਨ ਦਲੈਂਗੇ
1: ਹਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ ਹੋਰ ਰੀਨ
0: ਮੋਮ ਵਾਸਨ ਮਾਤਮ ਦੰਗਨ ਮਾਨ ਮਲੈਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰ ਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੋਰਤ ਦੇ ਸਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲੈਂਗੇ
0: ਨਹਾ ਸੁਬਤ ਨਹੀਂ ਜਗ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ ਦੇਵ
0: ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਪਾਪਨ ਬਾਹਰ ਜਤਨ ਪਾਪਨ ਕੇ ਬਹੁ ਪੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚਪੈਂਗੇ
0: ਮਹਿੰਦਰ ਨਰਾਧ ਭਜਾਉਣ ਤਰ ਲੋਕ ਰਾਜ ਕਰੈਂਗੇ
1: ਕੋਟਿ ਸਨਾਨ ਗਜਾਦਿਕ ਦਾਨ ਨੇਕ ਸੁਵੰਬਰ ਸਾਜ ਭਰੈਂਗੇ ਬ੍ਰਹਮੇਸ਼ਰ
0: ਵਿਸ਼ਨੂੰ ਸੱਜ ਬਦੰਤ ਫਸ ਜਾਂ ਫਾਸ ਭਰੈਂਗੇ
1: ਜੇ ਨਰ ਸਿਰਪਤ ਕੇ ਪ੍ਰਸਹਿ ਭਗਤੇ ਡਰ ਫੇਰ ਨ ਦੇਹੇ ਤਰੈਂਗੇ
0: ਦੋ ਲੋਚਨ ਮੂੰਦ ਕੇ ਬੈਠ ਜਾਓ ਭਗਤਾਂ ਲਗਾਇਓ ਬੈਠ ਕੇ ਸੀ ਐਸੀ ਸੁਬਹ ਸੁਬਤਾਯੋ
1: ਸੱਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਅਗਲ ਪਾਹਨ ਪੂਜ ਧਰੇ ਸਰ ਕਾਹੁਣ ਲੰਗਰ ਲਟਕਾਇਓ

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾਅਦ ਬੇਨਤੀ ਚੌਪੇ ਹਮਰੀ ਕਰੋ ਹਾਥ ਦੈ ਰੱਚਾ ਪੂਰਨ ਹੋਏ ਚਿਤ ਕੀ ਇੱਛਾ।
1: ਰਬ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ।
0: ਸੁਭਾ ਤੁਮ ਕਾਵ ਆਫਾਦਾ ਮੋਹਿ ਬਚਾਵੋ।
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ।
0: ਕਰਦਾ ਕਰੀਐ ਸਭੈ ਰਣ ਕੁਆ ਸੰਗਰੀਐ।
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਬਿਆਸਾ।
0: ਸਾਰਤੀ ਅਵਰਨ ਧਿਆਉ ਜੋ ਵਰ ਚਾਉ।

0: ਰਖਨਹਾਰੀ
1: ਸਾਹਿਬ ਸੰਤ ਸਾਹਿਬ ਪਿਆਰੇ
0: ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ਕਾਲ
1: ਬਬਤਰਾ ਕਾਲ ਪਾਏ ਸ਼ਿਵ ਜੁਬਤਰਾ
0: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ।

0: ਰਾਜਨ ਪੁਖਾ ਸਭ ਗਵਾਈਆਂ,
1: ਸੁਖ ਮਨਾਏ ਵਸਿਆ ਜਨਿਸ਼ਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵਿਟਮੋ ਜਿਸ ਦੀਆਂ ਇਹ ਵਡਿਆਈਆਂ,
1: ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਆਧਾਰੂ,
0: ਵਾਜੇ ਪੰਜ ਸ਼ਬਦ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ,
1: ਵਸ ਕੀਤੇ ਕਾਲ ਕੰਟਕ ਮਾਰਿਆ,
0: ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕਹਿ ਲਾਗੇ।

0: ਨਿਰੰਜਨ
1: ਸਾਰਿਆ
0: ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਜਿਸ ਤੂੰ ਦੇ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰ ਭੁੱਲੇ ਫਿਰੈ ਦੈਦ ਕਿਕ ਨਾਮ ਲਾਗ ਸਵਾਰਿਆ
1: ਭਇਆ ਨਿਰਮਲ ਜਿਨਾ ਭਾਣਾ ਪਾਵੈ
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ
1: ਪਿਆਰੇ ਅਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ
1: ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ
0: ਹੁਕਮ ਮੰਨਿਐ ਗੁਰੂ ਕੇਰਾ ਗਾਵਹੁ ਸੱਚੀ ਬਾਣੀ
1: ਸੁਣ ਸੰਤੋ ਕਥਿਓ ਕਥ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
1: ਕਿਨੈ ਤੂੰ ਸੁਣ ਮਨ ਮੇਰਿਆ
0: ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ
1: ਮੋਹਣੀ ਤਨੇ ਕੀਤੀ ਜਨ

0: ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਪਾਕਨਾ ਤੇਰਾ ਆਪਣਾ ਤੂੰ ਜਾਣ ਹੈ
1: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
0: ਆਖ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ
1: ਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਜਨ ਅੰਮ੍ਰਿਤ ਖੋਜ ਜੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ
1: ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਜਿਸਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਾਭ ਲੋਭ
0: ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ
1: ਕੰਨਿਓ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਜਹਿਰ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ
0: ਚਲੋ ਸਵਾਮੀ ਕਿਆ ਜਾਣਾ ਗੁਣ ਤੇਰੇ
1: ਤੂੰ ਚਲਾਹੇ ਤਿਵੇ ਚੱਲੇ ਜਿਨਾ

0: ਹਰਿ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ
1: ਸਭਾਇਆ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ
1: ਧਿਆਇਆ ਸਹਿਜੈ ਸਹਿਸਾ ਨਾ ਜਾਏ
0: ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਉਮੜੀ ਨੇ ਕਦ ਸੰਜਮ ਧੋਤਾ ਜਾਏ
0: ਮਨ ਤੋਂ ਬਹੁ ਸ਼ਬਦ ਲਾਗੋ ਹਾਸਿਓ ਰਹੋ ਚਿਤਰਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰ

0: ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਹੋਏ
1: ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਨਾ ਉਰਥੈ ਕੋਈ ਪੁੱਛੋ ਬਵੇਕੀਆਂ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ

0: ਬੋਲਣ ਪੈਰ ਬਾਣੀ
1: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਸ਼ਬਦ ਤਾਂ ਨਹੀਂ ਰੇ ਜਿਤ ਜੜਾਉ
1: ਸ਼ਬਦ ਤਨ ਜਿਤ ਮਨ ਲਾਗਾ ਇਹੋ ਆਸਮਾ

0: ਗੁਰਤਾ ਆਵੇ ਗੁਰਮੁਖ ਸਹਿ ਬਝਾਈ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਜਿਸ ਨੂੰ ਆਪ ਕਰੀ ਸੁਹੂਵਾਈ ਕਸਿਉ ਲੈ ਬੁਲਾਈ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ
0: ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਸੁਤਤ ਪਾਜ ਸੁਨਵਾਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
0: ਵਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ
1: ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
0: ਕਹਿ ਨਾਨਕ ਇਹ ਵਰਦਾਤਾ ਸੋ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ, ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਪਹਿਲੇ ਪਾਤਸ਼ਾਹ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ, ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ, ਰਾਗ ਧਨਾਸਰੀ ਅੰਦਰ ਇਹ ਸ਼ਬਦ ਦਰਜ ਹੈ, ਸ਼ੰਤਾਂ ਦੇ ਰੂਪ ਵਿੱਚ ਸ਼ਬਦ ਸਾਡੇ ਸਾਹਮਣੇ ਆਇਆ। ਸ਼ੰਤ ਅਸ਼ਟਪਦੀਆਂ ਇਹ ਵੱਡੀਆਂ ਹੁੰਦੀਆਂ ਨੇ। ਆਰੰਭ ਵਿੱਚ ਪਾਤਸ਼ਾਹ ਜੀ ਸੰਖੇਪ ਮੰਗਲ ਉਚਾਰਨ ਕਰਦੇ, ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਉਸਤਤ ਕਰਦੇ ਨੇ। ਸ਼ਬਦ ਉਚਾਰਨ ਕਰਨ ਤੋਂ ਪਹਿਲਾਂ, ਉਹਦੇ ਗੁਣ ਗਾਇਣ ਤੋਂ ਕਰਨ ਤੋਂ ਪਹਿਲਾਂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ, ਜਿੰਨੇ ਵੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਮੁੱਚੀ ਕਾਇਨਾਤ ਵਿੱਚ ਅਸੀਂ ਜੋ ਕੁਝ ਦੇਖਦੇ ਹਾਂ ਉਹ ਇੱਕ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਵਡਿਆਈਆਂ ਨੇ। ਉਹ ਇੱਕ ਦੇ ਗੁਣ ਨੇ, ਇੱਕ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਪੈਦਾ ਕਰਕੇ ਤੋਂ

ਸਹਾਰਾ ਵਰਤਦਾ ਹੈ, ਪ੍ਰਸਾਦ ਹੁੰਦਾ ਉਹਦੀ ਕਿਰਪਾ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੇ ਵੀ ਇਹ ਪ੍ਰਸਾਦ ਪਾਠ ਆਉਂਦੇ ਨੇ, ਪ੍ਰਸ਼ਾਦ ਨਹੀਂ ਪ੍ਰਸਾਦ ਪੜ੍ਹਿਆ ਜਾਂਦਾ, ਭਾਵ ਉਹਦੀ ਕਿਰਪਾ, ਜੋ ਕੁਝ ਵੀ ਵਰਤਾਰਾ ਵਰਤਦਾ ਉਹਦੀ ਕਿਰਪਾ ਨਾਲ ਹੁੰਦਾ। ਕਹਿਣ ਲੱਗੇ ਸਤਿਗੁਰੂ ਦਾ ਮੇਲ ਉਹਦੀ ਕਿਰਪਾ ਨਾਲ ਹੋ ਜਾਏਗਾ, ਬਣ ਜਾਏਗਾ। ਤੀਰਥ ਨਾਵਣ ਜਾਉਂ ਤੀਰਥ ਨਾਮ ਹੈ, ਸ਼ਬਦ ਆਇਆ ਤੀਰਥ। ਤੀਰਥਾਂ ਦੀ ਬੜੀ ਗੱਲਬਾਤ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਉਦੋਂ ਵੀ ਬੜੇ ਤੀਰਥ ਬਣੇ ਹੋਏ ਸਨ। ਹਿੰਦੂ ਧਾਰਮਿਕ ਹਿੰਦੂ ਮਤ ਅਨੁਸਾਰ ਬੜੇ ਤੀਰਥ ਨੇ। ਮਾਘ ਦਾ ਮਹੀਨਾ ਥੋੜ੍ਹੇ ਦਿਨਾਂ ਬਾਅਦ ਆ ਜਾਣਾ, ਉਦੋਂ ਵੀ ਜਿਹੜੇ ਨੇ ਇਹਨਾਂ ਦਾ ਪੈਰਾਗ ਰਾਗ ਜਿਹੜਾ ਤ੍ਰਿਵੇਣੀ ਹੈ, ਮਸ਼ਹੂਰ ਹੈ, ਉੱਥੇ ਤੀਰਥ 'ਤੇ ਜਾਂਦੇ ਨੇ। ਕਹਿਣ ਲੱਗੇ ਸਾਲ ਦੇ ਵਿੱਚ ਜਿਹੜਾ ਉੱਥੇ ਤੀਰਥ ਨਹਾਇਆ ਏ ਅਤੇ ਉਹਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ, ਮੈਲ ਦੂਰ ਹੋ ਜਾਂਦੀ, ਮੈਲ ਲਹਿ ਜਾਂਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚਾ ਗਿਆਨ ਸਾਨੂੰ ਬਖਸ਼ਿਸ਼ ਕਰਕੇ ਝੋਲੀ ਪਾਇਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ, ਗਿਆਨ ਦਾ ਸੁਰਮਾ ਸਾਨੂੰ ਦਿੱਤਾ ਹੈ, ਸਾਨੂੰ ਭਟਕਣਾ ਤੋਂ ਦੂਰ ਕੀਤਾ, ਭੁਲੇਖਿਆਂ ਤੋਂ ਦੂਰ ਕੀਤਾ, ਸਮਝਾਇਆ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਤੀਰਥਾਂ ਦਾ ਨਿਰਮਾਣ ਕੀਤਾ, ਪਰ ਮੇਨ ਮਕਸਦ ਮੁੱਖ ਉੱਥੇ ਨਾਮ ਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਦੂਰ ਕੀਤੇ ਭੁਲੇਖੇ, ਹਰਿਦੁਆਰ ਗਏ ਤਾਂ ਵੀ ਭੁਲੇਖੇ ਕਈ ਦੂਰ ਕੀਤੇ, ਕਈ ਥਾਂ 'ਤੇ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹਦਾ ਕੀ ਫਾਇਦਾ। ਕਹਿਣ ਲੱਗੇ ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੋਰ, ਤੀਰਥ ਨਹਾਉਣ ਗਏ। ਕਹਿਣ ਲੱਗੇ ਲਾ ਕੇ ਤੇ ਮੈਂ ਲਾਉਣੀ ਸੀ, ਪਾਪ ਦੂਰ ਕਰਨੇ ਸੀ। ਕਹਿਣ ਲੱਗੇ ਉੱਥੋਂ ਹੋਰ ਲੈ ਆਉਂਦੇ। ਮਨੁੱਖ ਜਿਹੜਾ ਅਹੰਕਾਰ ਵਿੱਚ ਫਸਿਆ ਹੋਇਆ, ਵਾਰ ਵਾਰ ਭਗਤਾਂ ਨੇ ਸਮਝਾਇਆ, ਕਹਿਣ ਲੱਗੇ ਊਹਾਂ ਤੋਂ ਜਾਈਏ ਜੋ ਈਹਾਂ ਨਾ ਹੋਏ, ਕਹਿੰਦੇ ਉੱਥੇ ਤਾਂ ਜਾਈਏ ਜੇ ਇੱਥੇ ਪਰਮਾਤਮਾ ਨਾ ਹੋਏ। ਇੱਕ ਮੇਨ ਮੁੱਖ ਥਾਂ ਨੂੰ ਮੁੱਖ

ਸੰਸਾਰ ਮਾਨੋ ਇੱਕ ਰੋਗੀ ਹੈ ਅਤੇ ਇਸ ਰੋਗ ਤੋਂ ਕੋਈ ਬਚ ਨਹੀਂ ਸਕਿਆ। ਇਹ ਮੈਲ ਦੂਰ ਤਾਂ ਹੋਏਗੀ, ਨਾਮ ਤੋਂ ਬਿਨਾਂ ਮੈਲ ਨਾਲ ਮਨੁੱਖ ਭਰੀ ਜਾਂਦਾ, ਨਕਾਰਕ ਭਰੀ ਜਾਂਦਾ। ਮੈਲ ਦੂਰ ਤਾਂ ਹੋਏਗੀ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਏ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਮੱਜਣ ਕਹਿੰਦੇ ਨੇ ਨਹਾਉਣਾ, ਕਹਿਣ ਲੱਗੇ ਤੀਰਥ ਤੇ ਨਹਾਉਣਾ। ਗੁਰੂ ਦਾ ਵਾਕ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਪਵਿੱਤਰ ਨਿਰਮਲ ਨਾਮ ਹੈ ਉਹ ਚਾਨਣ ਕਰਦਾ ਹੈ, ਜੀਵਨ ਵਿੱਚ ਰੁਸ਼ਨਾਈ, ਜੀਵਨ ਵਿੱਚ ਜਿਹੜਾ ਹੈ ਚਾਨਣ ਕਰਦਾ ਹੈ। ਕਹਿਣ ਲੱਗੇ ਨਿੱਤ ਹੀ ਐਸੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਅਤੇ ਨਾਮ ਨੂੰ ਹਿਰਦੇ ਅੰਦਰ ਵਸਾਉਣਾ ਹੀ ਸਭ ਤੋਂ ਵੱਡਾ ਮਨੋਰਥ ਕੰਮ ਹੈ। ਅਖੀਰ ਵਿੱਚ ਪਾਤਸ਼ਾਹ ਜੀ ਰਹਿਮਤ ਕਰਦੇ, ਆਖਣ ਤੋੜਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ। ਉਹ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਹਰੇਕ ਜਗ੍ਹਾ ਵਿੱਚ ਟਿਕਿਆ ਹੋਇਆ ਹੈ, ਉਹਦੇ ਗੁਣ ਬਿਆਨ ਕਰਨ ਤੋਂ ਪਰੇ ਨੇ, ਅਸੀਂ ਕਹਿ ਨਹੀਂ ਸਕਦੇ। ਨਾਨਕ ਸਾਚ ਕਹਿ ਬੇਨੰਤੀ, ਮਨ ਮਾਂਜੈ ਸੱਚ ਸੋਈ। ਕਹਿਣ ਲੱਗੇ ਆਪਣੇ ਮਨ ਨੂੰ ਮਾਂਜਣਾ, ਆਪਣੇ ਮਨ ਨੂੰ ਧੋਣਾ, ਆਪਣੇ ਮਨ ਨੂੰ ਪਵਿੱਤਰ ਕਰਨਾ ਨਾਮ ਦੁਆਰਾ ਹੀ। ਨਾਨਕ ਸਾਚ ਕਹਿ ਬੇਨੰਤੀ, ਨਾਨਕ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਦਰ 'ਤੇ ਇਹੀ ਓ ਬੇਨਤੀ ਕਰਦਾ ਕਿ ਹਿਰਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦਾ ਨਾਮ ਟਿਕ ਜਾਏ। ਨਾਮ ਨਾਲ ਜੁੜ ਕੇ ਜੀਵਨ ਜਿਹੜਾ ਪਵਿੱਤਰ ਹੋ ਜਾਂਦਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸ਼੍ਰੀ ਗੁਰੂਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨਮੈ ਮਿਟਾਵੋ ਸਿਮਰੋ ਜਾਪਿ ਬਿਸਮਰੇ ਕੈ ਨਾਮ ਜਪਤਵਾ ਗਣਤਾਨਿਕੈ ਵੇਦ ਪੁਰਾਣ ਸਿਮਰੋ ਸੋ ਉਦਾਕਰ।

ਪ੍ਰਕਾਸ਼ ਮਨ ਸੁਮੰਤਰੈ ਪ੍ਰਭ ਸਿਮਰਤ ਬਿਘਨ ਲਾਗੈ ਪ੍ਰਕਾਸ਼ ਮਨ ਵੰਦਨ ਜਾਗੈ ਪ੍ਰਕਾਸ਼ ਮਨ ਭਾਉ ਨਾ ਵਿਆਪੈ ਪ੍ਰਕਾਸ਼ ਮਨ ਦੁਖ ਨਾ ਸੰਤਾਪੈ।

ਪ੍ਰੋਕਾ ਸਮਨ ਤੀਰਥ ਇਸ਼ਨਾਨੀ ਪ੍ਰੋਕਾ ਸਮਨ ਦਰਗਾ ਮਾਨੀ ਪ੍ਰੋਕਾ ਸਮਨ ਹੋਏ ਸੁਭਲਾ ਪ੍ਰੋਕਾ ਸਮਨ ਸੁਫਲ ਫਲਾ ਸਿਸ ਮਹਾਰਾਜ ਨੇ ਆਸਮਰਾਏ ਨਾਨਕ ਤਾਂ ਕਾ ਲਾਗੋ ਪਾਏ ਪ੍ਰਭ ਕਾ ਸਮਨ ਸਭ ਤੇ ਉੱਚਾ ਪ੍ਰੋਕਾ ਸਮਨ ਉਦੇਰੇ ਮੁੱਚਾ ਪ੍ਰੋਕਾ ਸਮਨ ਸੁਨਾ ਬੁਝਾਏ ਪ੍ਰੋਕਾ ਸਮਨ ਸਭ ਕੇ ਸੁਝਾਏ।

ਪ੍ਰਭ ਜੀ ਬਸੈ ਸਾਧ ਕ੍ਰਿਸ਼ਨਾ ਨਾਨਕ ਜਨ ਕਾ ਦਾਸ ਨੂੰ ਦੱਸਣਾ ਪ੍ਰਕੋ ਸਮਰੈ ਸੇ ਧਨਵੰਤੇ ਪ੍ਰਕੋ ਸਮਰੈ ਸੇ ਪਤਵੰਤੇ ਪ੍ਰਕੋ ਸਮਰੈ ਜਨ ਪ੍ਰਵਾਨ ਪ੍ਰਕੋ ਸਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਮਰੈ ਸੇ ਬੇਮੂ ਤਾਜੇ ਪ੍ਰਕੋ ਸਮਰੈ ਸੇ ਦਰਬ ਕੇ ਰਾਜੇ ਪ੍ਰਕੋ ਸਮਰੈ ਸੇ ਸੁਖਵਾਸੀ ਪ੍ਰਕੋ ਸਮਰੈ ਸਦਾ

ਸਕਲ ਦੁਖ ਭੰਜਨਾ ਘਟ ਘਟ ਨਾਥ ਨਾਥ ਸ਼ਰੰਤ ਮਾਰੀ ਆਇਓ ਨਾਨਕੇ ਪ੍ਰਸਾਥ ਅਸ਼ਟਪਦੀ ਜੈ ਮਾਤ ਪਿਤਾ ਤਮੀਤ ਨ ਭਾਈ ਮਨੂ ਆਨਾ ਪ੍ਰਸੰਗ ਸਾਹਿ ਜਮਾ ਭਿਆਨ ਦੂਜ ਜਮਦਲੈ ਤੈਂ ਕੇਵਲ ਨਾਮ ਸੰਗ ਤੇਰੇ ਚਲੈ

ਨਾ ਕਿਸੇ ਵੱਲ ਲੱਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰਾਮ ਨਾਮ ਅਰਦਾਸ ਦਿਖਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੁਮੇ ਸੋਰੈ। ਜੇ ਕੋ ਜਨਮ ਮਰਨ ਤੇ ਡਰੈ ਸਭ ਨਾ ਕੀ ਸਰਣੀ ਪਰੈ। ਜਿਸ ਦਿਨ ਕੋ ਭਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਾ ਸਾ ਸਗਲ ਪੁਰਖ ਮੈਂ।

ਪਿਣਾਜੋਂ ਖੇਤੀ ਜਾ ਗੋਬਿੰਦ ਪਿੰਡ ਮਿਥੇ ਸਭ ਕਾਮ ਜੋ ਕਿਰਪਣ ਗਏ ਨਿਰਾਲ ਦਾਮ ਧੰਨ ਧਨ ਤੇਜਨ ਜੰਗਟ ਬਸੋਰ ਨਾਓ ਨਾਨਕ ਤਾਂ ਕਹਿ ਬਲਬਲ ਜਾਓ ਰਹਿਤਾ ਵਰਕਸ਼ਾ ਵਰਕ ਮਾਵਤ।

ਆਏ ਸਤਿਕ ਸੰਗ ਨ ਕਭੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਿਸਤਾ ਗੋਚਰ ਲੈ ਸਾਧੂ ਕੈ ਸੰਗਰਾ ਸੁਹੈ ਸਾਧਕ ਸੰਗ ਬਿਸਾਥ ਨੇ ਉੱਚਾ ਸਾਧੂ ਕੈ ਸੰਗ ਮੈਲ ਪਹੁੰਚਾ ਸਾਧਕ ਸੰਗ ਦਰਲੈ ਸਭ ਧਰਮ

ਸਾਧੂ ਕੈ ਸੰਸੂਤਨ ਪਾਵੈ ਜਿਸ ਧੰਦੇ ਸਭ ਕੋ ਪ੍ਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵੈ ਸਾਧ ਕੈ ਸੰਗ ਸੋਭਾ ਸਰ ਦੇਵੈ ਸਾਧੂ ਕੈ ਸੰਗ ਪਾਪ ਪਲਾਨ ਸਾਧ ਸੰਗ ਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਾਮ ਹੋ ਨਾਨਕ ਸਾਧ ਕ ਸੰਗ ਸਲ

ਕਾ ਪਿਆ ਮਿੱਠਾ, ਸਾਧੂ ਕਾ ਸੰਗੜ ਕਾ ਡਿੱਠਾ, ਸਾਧ ਸੰਗ ਪਿਆ ਕਾ ਕਾਰੀ, ਸਾਧ ਸੰਗਤ ਪਈਏ ਮਾਰੀ, ਸਾਧੁ ਕਾ ਸੰਗ ਮਿੱਠਾ ਸਵਰੋਗ ਨਾਮ ਸਾ ਭੇਟੀ ਸੰਜੋਗ, ਸਤਿ ਮਹਿਮਾ ਵੇਦਨਾ ਜਾਨਾ ਚੇਤਾ ਤੇਤਾ, ਸਤਿ ਉਪਮਾ ਤੇ ਗੁਣ ਤੇ ਦੂਰ, ਸਤਿ ਉਪਮਾ ਰਹੀ ਭਰਪੂਰ, ਸਤਿ ਸੋਭਾ ਕਾ ਨਾਹੀ ਅੰਤ, ਸਤਿ ਸੋਭਾ ਦਾ ਬੇਅੰਤ, ਸਾਧ ਕੇ ਸੋਭਾ ਉਤੇ ਉੱਟੀ ਦਾ ਸੋਭਾ ਮੁੱਚ ਮੁੱਟੀ ਦਾ ਸੋਭਾ ਦਾ ਆਪਣੇ ਆਈ, ਨਾਮ ਸਾ ਪ੍ਰਭੇਨ ਪਾਇ ਸਲੋਕ ਮਨ ਸਾਡਾ ਮੁਖ ਸਾਡਾ ਸੋਏ, ਉਹਨਾਂ ਪੇਖਿਆ ਸਪਨ ਕੋਈ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਭਾਵ ਤਾਂ ਬੰਦਾ ਬ੍ਰਹਮ ਗਿਆਨੀ ਕਾ ਹੋਏ ਸਫਲਾ ਬ੍ਰਹਮ ਗਿਆਨੀ ਸੁਲ ਫਲਾ ਬ੍ਰਹਮ ਗਿਆਨ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾਇ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਸੰਗ ਬ੍ਰਹਮ ਗਿਆਨੀ ਕੈ ਨਾਮ ਮੰਦਾਰ ਬ੍ਰਹਮ ਗਿਆਨੀ ਕੈ ਨਾਮ ਪ੍ਰਭਾਵ ਬ੍ਰਹਮ ਗਿਆਨੀ ਸਦਾ ਸਗ ਜਾਗਤ ਬ੍ਰਹਮ

ਸੰਤਨ ਬੇਉਕਤਿਆ ਸਾ ਸੁਣਦਿਆ ਸੀ ਉਸ ਮਾਟੀ ਤੈਸਾ ਅੰਮ੍ਰਿਤਿਆ ਸੀ ਬੇਖਾਟੀ ਤੈਸਾ ਮਾਨ ਤੈਸਾ ਮਾਹੁਨ ਤੈਸਾ ਰੰਗ ਤੈਸਾ ਜਾਨ ਜੋ ਵਰਤਾਏ ਸਾਹਿ ਜੋਤ ਨਾਨਕ ਉਹ ਪੁਰੋ ਕਹੀਆ ਜੀਵਨ ਮੁਕਤ ਪਾਪ ਰੰਗ ਕੇ ਸਗਲੇ ਠਾਓ ਜਿਤ ਕਾ ਰਾਕਾ ਤੈਸਾ ਤੈਨਾ ਆਪੇ ਕਨ ਕਰਾ ਵਿੰਡੋ ਪ੍ਰਭਾ ਸੋਗ ਪਸਰੋ ਆਪੇ ਅੰਤਰੰਗ ਲਖਣ ਜਾਏ ਪਾਪ ਬ੍ਰਹਮ ਕੇ ਰੰਗ ਜੈ ਸੀਮਾ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ

ਕਦੇ ਕਈ ਕੋਟ ਹੋਏ ਪਜਾਰੇ, ਕਈ ਕੋਟ ਆਚਾਰ ਪਿਆਰੇ, ਕਈ ਕੋਟ ਪ੍ਰਤੀ ਵਾਸੀ, ਕਈ ਕੋਟ ਬਣ ਬ੍ਰਹਮਾ ਦਾਸੀ, ਕਈ ਕੋਟ ਵੇਖੇ ਰੋਤੇ, ਕਈ ਕੋਟ ਦੇ ਵਿੱਚ ਰੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਾ ਧਿਆਵੇ ਨਾਨਕ ਕਰਤੇ ਕੰਨ ਨਾ ਪਾਵੇ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਆਉਂਦੇ ਗਿਆਨੀ, ਕਈ ਕੋਟ ਕਿਰਪਣ ਕਠੋਰ, ਕਈ ਕੋਟ ਆਪੇਗਾਤਮ ਨਿਗੋਰ, ਕਈ ਕੋਟ ਪਦ ਰੁਕੋਈ ਰਹਿ, ਕਈ ਕੋਟ ਪਦ ਦੁੱਖ ਨ ਕਰੈ, ਕਈ ਕੋਟ ਮਾਇਆ ਸੁਰਮਾਏ, ਕਈ ਕੋਟ ਪ੍ਰਦੇਪ ਮਾਇਆ, ਜਦ ਲਾਓ ਤੇ ਤਿਲਕਣਾ ਨਾਨਕ ਕਰਦੇ ਕੀ ਜਾਣੇ ਕਰਦਾ ਛਨਾ, ਕਈ ਕੋਟ ਸੁਜਤੀ ਜੋਗੀ, ਕਈ ਕੋਟ ਰਾਧਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਕਨ ਬਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦਿਸਪ ਮੰਡਲ, ਕਈ ਕੋਟ ਸਸਿਆ ਸੁਮਨ ਨਗੱਤਰ, ਕਈ ਕੋਟ ਦੇਵ ਦਾਨ ਮਿੱਤਰ ਸੱਤਰ, ਸਗ ਸਮੱਗਰੀ ਆਪਣੇ ਸੂ ਧਾਰੈ, ਨਾਮ ਦਿਜ ਪਾਵੈ ਤਿਸਨ ਤਾਰੈ, ਕਈ ਕੋਟ ਰਾਜ ਤਾਮ ਸਾਧ, ਕਈ ਕੋਟ ਬੇਗ ਪ੍ਰਾਂਤ ਸਮਰਤਾ ਸਾਧ, ਕਈ ਕੋਟ ਗਿਰ ਸਮੰਦ, ਕਈ ਕੋਟ ਨਾਨਾ ਪ੍ਰਕਾਰ ਦੰਦ, ਕਈ ਕੋਟ ਕੇਜਰ ਦੇਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਲ ਕਨ ਪਿਸਾਜ, ਕਈ ਕੋਲ ਭੂਤ ਪੇ ਸੁਕਰ ਮਨਿਕਾਲ, ਸਭ ਤੇ ਨੇਰਾ ਸਭ ਤੇ ਦੂਰ, ਨਾਨਕਿਆ ਪਲ ਅਪਸਰਿਆ ਭਰਪੂਰ, ਕਈ ਕੋਟ ਪਦ ਦਲਕੇ ਵਾਸੀ, ਕਈ ਕੋਲ ਸਕਨਵਾਸੀ, ਕਈ ਕੁਜਨ ਮੈਂ ਜੀਵੈ ਮਰੈ, ਕਈ ਕੋਲ ਬਜੁਨੀ ਪ੍ਰੈ, ਕਈ ਕੋਟ ਬੈਠ ਠੀਕ ਆਏ, ਕਈ ਕੋਟ ਘਾਲਿਆ ਸਿੱਖ ਪਾਏ, ਕਈ ਕੋਟ ਗੇ ਤਨਵੰਤ, ਕਈ ਕੋਟ ਮਾਇਆ ਮੈਂ ਜੈਂਤ ਜੰ ਜੈ ਭਾਣਾ ਤੈਂਤਾ ਰਾਖੇ, ਨਾਮ ਸਭ ਪ੍ਰਭ ਕਰਿਆ ਤੇ, ਕਈ ਕੋਟ ਭੈ ਬੈਰਾ ਗੀ ਰਾਮ ਨਾਮ ਸੰਤਲਨ ਲਾਗੇ, ਕਈ ਕੋਟ ਪ੍ਰਭ ਕੋ ਕੋ ਜੰਤੇ ਆਤਮੈ ਪਾਪ ਬ੍ਰਹਮਲਾਂ ਤੇ, ਕਈ ਕੋਟ ਦਸਨ ਪ੍ਰਤਿਆ ਤਿਨ ਘੁੰਮ ਲਓ ਪ੍ਰਭ ਨਾਥ, ਕਈ ਕੋਟ ਮੰਗਾ ਸਤਸੰਗ ਪਾਪ ਬ੍ਰਹਮ ਤਿਨ ਲੱਗਾ ਰੰਗ, ਦਿਨ ਕੋ ਹੋਇਆ ਸੋ ਪ੍ਰਸੰਨ, ਨੰਗ ਦਿਨ ਸਾ ਤਨ ਤਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਵਾਕਾ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੋ ਕਿਨੋ ਬਿਸਥਾਰ, ਕਈ ਬਾਪ ਪੁੱਤਰ ਪ੍ਰਸਾਦ ਸਦਾ ਕੇ ਕੰਕਾਰ, ਕਈ ਕੋਟ ਕਿਨੇ ਭਾਵੂ ਬ੍ਰਹਤ ਬ੍ਰਹਮਾ ਸਮਾਲ ਤਾਂ ਕਾਂਤ ਨੂੰ ਜਾਣ ਕੋਈ ਆਪੇ ਆਪ, ਨਾਨਕ ਬਰਸ ਹੋਏ, ਕਈ ਕੋਟ ਪਰਮ ਕੇ ਦਾਤ ਨੂੰ ਹੋ ਦਾਤਮ ਪ੍ਰਕਾਸ਼, ਕਈ ਕੋਟ ਦੱਤ ਕੇ ਬਤੇਰਾ ਨਿਹਾਰਾ ਏ ਕੋਨੇ ਤੇ, ਕਈ ਕੋਟ ਨਾ

ਕਰਾਵਨ ਕਰਨੇ ਜੋਗ ਜੋਤਿ ਸੁਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਦਾਰ ਦਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਉਚਨੇ ਚ ਵਿਹਾਰ ਹੁਕਮ ਅਨੁਕਰਮ ਪਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੇਰੇ ਅਸਮਾਈ ਪ੍ਰਭਾਵੈ ਮਨੁਕਤ ਪਾਵੈ ਪ੍ਰਭਾਵੈ ਤਾ ਪਾਤਰ ਤਰਾਵੈ ਪ੍ਰਭਾਵੈ ਵਿਨਸਾਸ ਰਾਖੀ ਪ੍ਰਭਾਵੈ ਤਾ ਹਰ ਗੁਣ ਭਾਖੈ ਪ੍ਰਭਾਵੈ ਤਾ ਪਦ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਹਾ ਸ੍ਰਿਆ ਕਾਪ ਸੁਆਮੀ ਖੇ ਲੈ ਵਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਔਰ ਨਿਆਵੈ ਕਹੋ ਮਨੁੱਖ ਤੇ ਕਿਆ

ਗੁਰਬਾਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਸਾਵੇ ਨਾਨਕ ਇਹਾ ਸੁਖ ਤਿਆਗੇ ਮੁਕਤ ਪਾਵੇ ਨਾਨਕ ਇਹਾ ਮੁਕਤ ਤਿਆਗੇ ਸੁਖ ਪਾਵੇ ਧਨ ਮੰਤਾਵੇ ਕਰ ਕਿਰਪਾਵੇ ਤਨ ਸਮਾਂ ਕਰ ਸੰਗ ਨਾ ਜਾਵੇ ਭੋਲੇ ਸਕਰ ਮਾਨੁਕ ਉਪਰ ਕਰੇ।

ਛੂਟ ਸਹਿਸ ਕਟੇ ਲਾਕੁੜ ਧਾਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਣਕ ਬੋਗ ਵਿਖਿਆ ਕੇ ਕਰੈ ਨਾ ਤ੍ਰਿਪਤ ਆਵੈ ਖਬ ਖਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਖਨ ਮਨੋਰਥ ਵਿਰਥੈ ਸਭ ਕਾਜ ਨਾਮ ਰੰਗ ਸਰਬ ਸੁਖੋਏ ਬੜ

ਤੇਰੀ ਬਾਣੀ ਘੜ ਘੜ ਸੁਣੀ ਸਰਣ ਖਿਆਣੀ ਪੁਵਤਰ ਪੁਵਤਰ ਪੁਰ ਤ੍ਰਿਪੁਣੀਤ ਨਾਮ ਜਪ ਨਾਨਕ ਮਨ ਪ੍ਰੀਤ ਸਲੋਕ ਸੰਤ

ਹਰਿ ਅਸ਼ਟਪਦ ਸੰਤ ਕੇ ਦੁਖਨ ਹਰਿ ਜਕਟ ਸੰਤ ਕੇ ਦੁਖਨ ਜਮ ਤਿਨੇ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਿਲੀ ਸੰਤ ਕੇ ਦੁਖਨ ਸੁਭਾ ਤੇ ਹੀਨ ਸੰਤ ਕੇ ਤਿਗ ਰੱਖੇ ਨਾ ਕੋਏ ਸੰਤ ਕੇ ਦੁਖਨ ਤਾਨ ਪੁਰਸ਼ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕੇ ਦੁਖ ਨਗਾ ਜੋ ਲਵੇ ਸੰਤਨ ਕੇ ਦੁਖਨ ਸਰਬ ਜੁਣ ਪਾਏ ਸੰਤ ਕੇ ਦੁਖਨ ਤ੍ਰਿਗਤ ਜੁਣ ਕਿਰਮਾਏ ਸੰਤ ਕੇ ਦੁਖਨ ਸੰਤਨ ਕੇ ਦੁਖਨ ਤਿਸਨਮ ਜਲੇ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨਿਜਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤੋ ਵੀ ਕਦ ਪਾਏ ਸੰਤ ਕਨੰਦ ਕਮਾ ਤਤਾਈ ਸੰਤ ਕਨੰਦ ਕੁੰਟਕ ਨ ਪਾਏ ਸੰਤ ਕਨੰਦ ਕਮਾ ਤਿਆਰ ਸੰਤ ਕਨੰਦਕ ਪਰਮੇਸ਼ਰ ਮਾਰ ਸੰਤ ਕਨੰਦਕ ਰਾਜ ਤਹੀਨ ਸੰਤ ਕਨੰਦਕ ਦੁਖੀ ਹਰ ਦੀਨ ਸੰਤ ਕਨੰਦ ਕੋ ਸਰਵ ਰੋਗ ਸੰਤ ਕਨੰਦ ਕੋ ਸਦਾ ਵਿਜੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਉਣ ਲੱਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ

ਸਤਸੰਗ ਬਿਨ ਸੇ ਸਤਸੰਗ ਚਰਨ ਚਲੋ ਮਾਰੇ ਗੋਬਿੰਦ ਮਿਟੇ ਪਾਪ ਜਪੀ ਅਰਬਿੰਦ ਕਰ ਹਰ ਕਰਮ ਸਰਵਨ ਹਰ ਕਥ ਹਰ ਦਰਗੇ ਨਾ ਜੁ ਨਾਨਕ ਜਨਮਥ ਬੜਭਾਗੀ ਤੇ ਜੰਜ

ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦਿ ਆਪਣੇ ਆਪ ਸੂਜੈ, ਤਿਸ ਕੀ ਜਾਨੋ ਤ੍ਰਿਸ਼ਨਾ ਪੂਜੈ। ਸਾਧ ਸੰਗ ਹਰਿ ਹਰਿ ਜਸ ਕਹਿਤ, ਸਰਬ ਲੋਕ ਤੇ ਹਰਿ ਜਨ ਰਹਿਤ। ਅਣ ਦਿਨ ਕੀਰਤਨ ਕੇਲੋ ਖਿਆਨ, ਕਿਸਤ ਮੈਂ ਸੋਏ ਨਿਰਵਾਨ। ਏਕ ਉਪਰਜਿਸ ਜਨ ਕੀ ਆਸ, ਤਿਸ ਕੀ ਕਟੀਏ ਜਮ ਕੀ ਫਸ। ਪਾਰ ਬ੍ਰਹਮ ਕੀ ਸਮਾਨ ਭੂਖ, ਨਾਨਕ ਤਿਸ ਨ ਲਾਗੈ ਦੋਖ। ਜਿਸ ਕੋ ਵਾਰ ਪਰਮਾਨ ਚਿਤ ਆਵੇ, ਸੋ ਸੰਸ ਵੇਲਾ ਨਈ ਡੁਲਾਵੇ। ਜਿਸ ਪਰ ਆਪਣਾ ਕਿਰਪਾ ਕਰੇ, ਸੋ ਸਹਿ ਕੋ ਕਿਸਤੇ ਡਰੇ। ਜੈਸਾ ਸਾ ਤੈਸਾ ਦਿਸ਼ਟਾ, ਆਪਣੇ ਕਾਰਜ ਮੈਂ ਆਪ ਸਮਾਏ। ਸੋਧ ਸੋਧ ਸੋਧ ਸੀ ਜਿਆ, ਗੁਰਪ੍ਰਸਾਦ ਤਸਾ ਬੂਜਿਆ। ਜਬ ਦੇਖੋ ਤਬ ਸਬਕ ਜਮੂਲ, ਨਾਨਕ ਸੋ ਸੁਖਮ ਸੋਏ ਅਸੋਰ। ਨਾ ਕਿ ਜਨਮੇ ਨਕਸ਼ ਮਰੇ, ਆਪਣ ਚਲਤ ਆਪ ਹੀ ਕਰੇ। ਆਵਣ ਜਾਵਣ ਦ੍ਰਿਸ਼ਟਿਆਂ ਦ੍ਰਿਸ਼ਟ, ਅੱਗੇ ਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਾਜ ਤਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਹੋ ਬ੍ਰਹਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ।

ਤਿਸ ਬਲਹਾਰ ਅਸ਼ਟਪਦੀ ਟੁੱਟੀ ਗੰਢਨ ਹਰ ਗੁਫਾ ਸਰਬ ਜਿਆਂ ਪੈ ਬਰਪਾਲ ਸਗਲ ਚਿੰਤਾ ਸੁਮਨ ਮਾਏ ਤਿਸ ਤੇ ਬਿਰਤਾ ਕੋਈ ਨਾਇ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਵ ਆਪੇ ਆਪ ਆਪਣ ਕੀ ਆਕਸ਼ ਨ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨਾ ਤੇਰੇ ਕਿਛ ਕਾਮ ਗਤ ਨਾਨਕ ਜਾਵੇ ਕਰਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘੜ ਸੋ ਹੈ ਧਨਵੰਤਾ ਕਿਆ ਕੋ ਗਰਬ ਜਾਂ ਸਭ ਕੀ ਤਿਸ ਕਾ ਦੀਆ ਦਰਬ ਅਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਜੇ ਕੋ ਹੋਏ ਬਹਿ ਦਾਤਾਰ ਤਿਸ ਦੀਨ ਹਰ ਜਾਨੇ

ਸਚਕਰਣੀ ਸਚ ਤਾਖੀ ਰਹਿਤ ਸਚ ਹਿਰਦੇ ਸਤਮੁਖ ਕੈਤ ਸਚ ਹਿਰਦੇ ਸਚ ਆਕਾਰ ਸਚ ਵਰਤੇ ਸਚ ਆਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਤ ਸਲੋਕ।

ਗਜਨ ਸੋ ਸਤਿਗੁਰੁ ਜਿਸ ਹਿਰਦੇ ਹਰਿ ਨਾਉ ਅਨਕਬਾਰ ਗੁਰ ਕੋਬਲ ਜਾ ਸਰਵ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਮੇਕਾ ਆਪਣੇ ਕਿਸ਼ਵਰਮ ਸਹਿ ਸਿਆਣ ਬਲੈ ਨ ਜਾਈ ਐ ਨਾਨਕ ਐਸਾ ਗੁਰੂ ਵਡਫਾਗੀ ਪਾਈ ਸਫਲ ਦਰਸ਼ਨ ਭੇਗਤ ਪੁਣੀ ਤੇ ਪਰਸ ਚਰਨ ਕਤ ਨਿਰਮਰੇ ਭੇਟਾ ਸੰਗਰਾਮ ਗੁਣ ਰਵੇ ਪਾਰ ਮੁਕੀ ਦਰਗੇ ਗਵੇ ਸੁਣ ਕਰ ਬਚਨ ਕਰਨੇ ਅਖਾਨੇ ਮਨ ਸੰਤੋਖ ਆਦਮ ਪਥਿਆ ਨੇ ਪੂਰਾ ਗੁਰਿਆ ਕਿਹੋ ਜਾ ਕਾ ਮੰਤਰ ਅਮਰਦਿਸ਼ ਬਹਿ ਕਿਹਾ ਸੰਤ ਗੁਣ ਬੇਅੰਤ ਕਿਵੇਂ ਤੇ ਨਹੀਂ ਪਾਏ ਨਾਨਕ ਜਿਸ ਪਾਵੇ ਤੇ ਲੈ ਮਿਲਾਏ ਜਿਹ ਪਾਏ ਕੁਛ ਤਾਂ ਨੇਕ ਸਤਿਪੁਰੁ ਪੂਰਨ ਬਵੇ ਕਾਹੂੰ ਬੋਲ ਨਾ ਪਹੁੰਚਤ ਪੁਰਾਣੇ ਕੰਮ ਗੋਚਰ ਪਾਉਣ ਪਾਣੀ ਨਿਰਾਹਾਰ ਨਿਰਵੈਰ ਸੁਖਦਾ ਹੀ ਤਾਂ ਕੀ ਕੀਮਤ ਕਿਨੇ ਨਾ ਪਾਇਆ ਇਹਨੂੰ ਭਗਤ ਭੁੰਗਿੰਦ ਕਰਿਆ ਅਮਰ ਅਣਕੇ ਭਗਤ ਬੰਦ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਸਫਰੋ ਜਪ ਇਹ ਹਰ ਸੁਭਾਵੇ ਜਨ ਕੋਈ ਅੰਮ੍ਰਿਤ ਬੇਅਮਰ ਸਵੈ ਸਪੁਰਖਾਕ ਨਹੀਂ ਕਦੇ ਬਿਨਾ ਜਾ ਕੇ ਮਨ ਭਗਤੇ ਗੁਰਦਾਸ ਆਠ ਪੈਰ ਹਰ ਕਰਨਾ ਮਿਲੇ ਸੱਚ ਦੇ ਸੁਖ ਦੇ ਮੋਹ ਮੈਂ ਕਿਸਮ ਨਾ ਲਏ ਮਨ ਮੇਰਾ ਪੇ ਹਰ ਹਰੇ ਅੰਧਕਾਰ ਦੀਪ ਗੁਰਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਸ ਤਬ ਤੁਮਾਏ ਟਾਂਡ ਵਿਰਦੇ ਅਣ ਦਿਵਾਗ ਨੂੰ ਨੱਠੇ ਪਾਏ ਜਿਨ ਮਰਨ ਕਿਮ ਕਹਿੰਦੇ ਸੇ ਸਾਧੂ ਕੇ ਬੋ ਨੇ ਉਪਦੇਸ਼ ਭਾਉ ਜੋ ਕਾ ਨਿਰਭੋਇ ਵਸੈ ਸੋ ਵਿਆਲ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਦੇਵ ਨਾਮ ਰਾਰੀ ਤਿਸ ਪਾਏ ਚੁੱਕੇ ਪ੍ਰਮ ਕਰਨ ਸੁਣ ਨਾਨਕ ਹਰ ਹਰ ਜਰ ਸਰਨ ਨਿਰਗੁਣ ਆਪ ਸਰਗੁਣ ਵੀ ਹੋਏ ਕਲਾ ਧਾਰਿਸ ਸਗਲੀ ਮੋਏ ਆਪਣੇ ਜਰ ਆਪਣੇ ਆਪਣੀ ਕੀਮਤ ਆਪੇ ਵਾਏ ਹਰ ਬਿੰਦੂ ਜਾਣਾ ਹੀ ਖੋਏ ਸਰਨ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਗਏ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨ ਆਏ ਆਪਣੀ

भ्रष्ट करी। जब ही आकार कृष्ण दृष्टि तब पापुन तब कहते होते, जब तारी अपन सुसुमाद तब बैर विरोह के संसुमाद, जब इसका वर्ण चिन्ह जाप तब हर सब को से व्याप, जब अपने आप आवर पाप हम तम वो काम तो परम, आपन के लिए आवर्ती जा नानी करने हर न दूजा, जा हो प्रकेवल तनी तब बन मोल को किसको गण, जब एक हर कम पार तब नरक स्वर्ग कह कौन अवतार, जब निर्गुण प्रसाद सुहाय तब से सब को किठाए, जब आप अपने जो तरे तब कम कदर रे, आपन चलत आप करने हार नानक ठाकुर गण, अवनाशी सुख अपने आसने तब जन्म मरण को काविना, जब पूर्ण करता प्रसोय तब जो के रास को, जब अवगत गोचर प्रवीप तब चित्रगुप्त किस पुछ तले, जब नाथ निरंजन गोचर गाते तब कौन छुटे कुण बंधन बाधे, आपने आप भी चर जा नानक अपन रूपा की पर जा, जय निर्मल पुरुष पुरुष पत होता तब मैल को कहत होता, जय निरंजन कर मान ते कौन कुमान कौन मान, जय स्वरूप जगदीश तय सब से लग पौकेश, जय जो स्वरूपी जो संग समावे तय किसे पोपंत, करण करावण करण हार नानक करते का नहीं समार, जब अपनी शोभा अपन संग बनाई तब कौन माय पाप मित्र सुधाय, जय सर्व कला पे प्रवीण तब वेद कते वे कहाँ पूछी, जब अपने आप उतारे तो सगन आप सगन कहाँ विचार, हे अपने उजे अपने नीरा ते कौन ठाकुर कौन कही, बिस्म बिस्म रह समाद नानक अपनी का जन हुआ, जय छल छे पे समाद देव आत्मा, आपस को आप देश तकन का ना ही प्रवेश, जय कह के भगवंत ते कौन अचल लागे चिंत, जय अपने आप आप दयारा ते कौन कथे कौन सुन गए, वाह बेअंत होते उचा नानक आपस को आप, जा प्रचो प्रपंच कार तय गुण मैं किनो विस्तार, पापुन तय पै कहाल को नर को सुर कुंचाल, आल जल मय जंजाल हूँ मैं मोह परम पै पार, दुख सुख मान मान कर कर के उपया, आपन के लिए आव कर देख है के समुचे तो नानक एक, जय अवगत भगत आव जय पसरे पासार संत प्रताप, गौ वा कया पैतने उनकी शोभा अनुगुण, आप कहो ते करण सो जा पेरा सो निर्जोग, जिस भाव तुझे अपना लाभ जिस भाव से फिर फलाल, बेशुमार तगन ते तुले जो बुलावो त्यो नानक दास बोले सलोक, जी जंत के ठाकुर आया पे वर्तन हार, नानक को बसरिया दूजै कह दृष्टार स्पदी, आप कथे आप सुने हार आपे का विस्तार, जा इस भाव दस दृष्ट वाय समय, इस ते भिन्न नहीं कुछ हो अपन सूझ विपुर, जाकुब राव जी आप जाए सत नाम सोई नाय, सो समदर्शी दत्त कविता नानक सगल श्रेष्ठ का जेता, जी जंत्र सबता के हाथ ना दीन दयाल नाथ को नाप, जिस राख है तिस को न मारे सो हुआ सुन सारे, तिस दया और कहाँ को जाए सब से ही, जी की जुग जाके सभा तंत्र बार, गुणिधान बेअंत पार नानक दास दाविहार, पूर्ण पूर है दया सब अपने कर्तव्य जाने आप अंतर जामी रो व्याप, परत पाले जीवन को पात जो जो रचस तिस त्यात, जिस बात हिले मिलाए भगत करे हर के गुण गाए, माने अंतर विश्वास कर्म ने करण हर नानक के जाने जन ला करे के नाए, तिसकी आसन बिरति जाहि सेवक को सेवक ने बूझ परम पद पाए, इस ते उपर नहीं विचार जाके मन वसे अहंकार, बंधन तोर भय निर्वैर अंधन पूजे गुरु के पैर, ये लोक सुखी प्रलोक सहले नानक पवाते, सास मिल कर आनंद कुम गाओ पर परमानंद, राम नाम तत् करो विचार दृढ़ देख क्रोध हार, अमृत वचन हर के गुण गाओ प्रांतरण कै स्वाव, आठ पैर पर बखो नेरा पैर पर मिटे दिया गिण दिन सिंधे, सुन देर दिशर देव साव मानी से नाम कुल पाओ हल तल दुल स्वार, राम नाम त्रुटार पूरे गुर की पूरी दिखिया, जिस मन से दिशा फिर किया मन तन नाम जो भूल बुलाए दुख दाद मंत्र, सच व्यापार करो पर इधर कहने वे कह तुम, एक टेक रखो मन माए मनान को आवे जाए, तिस्ते दूर कहाँ को जाए राखण हार ते आए, मेरे भाव जपाए सगल पमटे प्रभु कृपा ते प्राणी, इस राख सुनाए दोग नाम जद मन हो सो,
ਚਿੰਤਾ ਜਾਏ ਮਿਟੇ ਓਂਕਾਰ ਤਿਸ ਜਨ ਕੋ ਕੋਨ। ਸ੍ਰੀ ਉਪਰ ਠਾਠਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਧਪੁਰ ਅਮਰ ਜਾ ਕੇ ਦੇਵ ਸਦਰਸ਼ਨ ਕੇ ਗੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂ ਸਫਲ ਦਰਸ਼ਨ ਹੁੰਦਾ ਧਨ ਸੇਵਾ ਸੇਵ ਪੁਰਾਣ ਤਰਜਾਮੀ ਪ੍ਰੋਤਾਨ ਜਿਸ ਮਨ ਵਸੇ ਹੋਣੇ ਵਾਲ ਤਾਂ ਕਿੰਨੇ ਗੁਹਾਵਾ ਅਮਰ ਪਾਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਦੇਰ ਵਿਨਾਸ਼ ਹਰ ਕਿਰਪਾ ਤੇ ਸੰਤ ਫੇਟਿਆ ਨਾਨਕ ਮਨ ਪ੍ਰਭਾ ਸਠ ਸੰਤ ਸੰਗ ਅੰਦਰ ਪ੍ਰਭੀ ਠਾਣਾ ਪ੍ਰਭੂ ਕਾ ਲਾਗਾ ਮਿੱਠਾ ਸੁਖ ਸਮਗਰੀ ਇੱਕ ਸਕਟ ਮਾਨ ਆਨੰਦ ਸਟਾਇ ਨਾਉਣ ਦਮਣ ਪ੍ਰਭੂ ਕਰ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਨ ਤਨ ਕਹਿ ਨਾ ਜੈ ਸਰਵ ਸਮਾਦ ਤਿੰਨ ਦੇਖਿਆ ਸੇ ਆਪ ਦੁਖਾਏ ਨਾਨਕ ਤਿੰਨ ਸੋ ਜੀਵਾਏ ਸੰਤਰ ਸੁਭਾਨ ਪ੍ਰਭੂ ਪ੍ਰਭਾ ਭਗਵਾਨ ਧਰਨ ਮੈਂ ਆਕਾਸ ਮਿਆਨ ਸਰਵ ਲੋਕ ਪੂਰਨ ਪ੍ਰਤ ਪਾਲ ਬਣ ਤਿੰਨ ਪਰਬਤ ਹੈ ਪਾਵਨ ਜੈ ਸੀ ਆਗੈ ਤੈ ਸਭ ਕੌਣ ਪਾਣੀ ਬੈਸਨ ਧਰਮਾਏ ਚਾਰ ਕੁਣ ਜਾ ਤੇ ਸਭ ਨਹੀਂ ਕੋਟਾ ਕਰੋਸਾਨ ਵੇਦ ਪੁਰਾਣ ਸਿਮਰਤ ਬੁਝੇ ਮੋਹ ਸੁਖ ਮੈਂ ਜਾਣੇ ਚੌਵਰਣ ਕੋ ਦੇਵ ਦੇਸ ਨਾਨਕ ਉਸਪਨਤ ਕੁਸਤਾ ਦੇਸ ਬੀਜ ਮੰਤਰ ਸਭ ਹੋ ਗਿਆ ਚੋਣ ਮੰਜ ਪੇ ਪੁਣਾ ਜੋ ਜੋ ਜਪੈ ਤੇ ਜਿਕਾ ਤੋ ਅਹਿਸਾਸ ਹੋ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਾਸ ਪ੍ਰਭੂ ਪਾਤਰ ਸਰਵ ਰੋਗ ਕਾ ਖੁਦ ਨਾਮ ਕਲਿਆਣ ਮਗਲ ਗੁਣਵਾਨ ਕਾਹੋ ਜੁਗਤ ਗਿਰ ਨਾ ਪਾਈ ਧਰਮ ਨਾਨਕ ਤਿਸ ਨੇ ਜਿਸ ਲਈ ਕਿਹਾ ਤੁਰ ਕਰਮ ਜਿਸ ਕਹੇ ਮਨ ਪਾਰ ਮੁਕਾ ਨਾਸ ਤਿਸ ਕਾ ਨਾਮ ਸਤਰਾਮ ਦਾਸ ਆਤਮ ਰਾਮ ਤਿਸ ਨਦਰੀ ਆਏ ਦਾਸ ਸੁੰਦਨ ਭਜਨ ਪਾਇਆ ਸਮਝਣਾ ਕਾ ਵੇਖਣ ਸਭ ਰਾਮ ਸਮਝਣਾ ਕਿਸ ਦੇ ਸਭ ਰਾਮ ਸਮਝਣਾ ਸੁਣੇ ਸੁਭਾ ਸੰਗ ਸਰਵ ਵਿਆਪੀ ਰਾਮ ਸੰਗ ਰਚ ਜਿਨ ਜਾਤਾ ਤਿਸ ਕੇ ਰਾਜ ਸਾਧ ਭਜਨ ਸਾਧੂ ਕਰ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਉਣ ਹੱਥ ਅੰਤਰ ਵਸੇ ਬਾਪ ਨਾਮ ਦਰਸ਼ਨ ਦੇ ਆਪ ਸਤਿ ਕਿਆ ਸਭ ਸਤਿ ਤਿਸ ਪਰ ਸਗਲੀ ਸਭ ਤਿਸ ਭਾਵ ਤਾਂ ਕਰੇ ਵਿਸਾਰ ਤਿਸ ਭਾਵ ਤਾਂ ਹੈ ਕੰਕਾਰ ਕਲਾ ਲਖ ਨਾ ਜਾ ਜਿਸ ਭਾਵ ਤੇ ਲੈ ਕੌਣ ਨੇ ਕੋਣ ਇਹ ਕਹੀਏ ਦੂਰ ਆ ਪੇ ਆਪ ਆ ਭਰਪੂਰ ਅੰਤਰ ਕਾਸ਼ੀ ਆਮ ਜਨਾਏ ਨਾਮ ਤੁਝਨੇ ਆਪ ਜਾ ਸਰਵ ਹੋ ਤੇ ਆਵਰ ਤਾਰਾ ਸਭ ਨਾਨ ਕੇਖਣਾ ਸਗੋ ਸਮਗਰੀ ਜਾ ਕਦਣ ਆ ਪੰਜਾ ਸਾਵੀ ਤੁਮ ਆਉਣ ਜਾਣੀ ਖੇਲ ਬਣਾ ਗਿਆ ਕਾਰੀ ਕਿ ਨਹੀਂ ਮੈਂ ਸਭ ਗੇ ਮਦ ਅਲਿਪਤ ਰਹਿ ਜੋ ਕੁਝ ਕਹਿਣਾ ਸੁਆਪੇ ਅੱਗੇ ਆਵੇ ਅੱਗੇ ਜਾਏ ਨਾਮ ਥਾ ਪਾਵੇ ਥਨ ਲੈ ਸਮਾਏ ਇਸ ਤੇ ਹੋਏ ਸੁਣਾਏ ਬੁਰਾ ਉਰੇ ਕਹੋਕ ਨੇ ਕੁਛ ਕਰਾ ਆਪ ਭਲਾ ਕਰ ਤੂੰ ਨਹੀਂ ਕਿਹਾ ਫੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੋਤ ਆਪਣੇ ਸੰਗਰਾਜ ਤਾਂ ਕੀ ਗੱਲ ਮੈਂ ਕਹੀ ਨਾ ਜਾਏ ਦੂਸਰੋ ਦੋ ਜੀ ਪਾਏ ਤਿਸ ਕਰ ਗਿਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨ ਕੇ ਜਾਣ ਜੋ ਜਾਣੇ ਤੇ ਸਦਾ ਸੁਖੋਇਆ ਮਿਲਾ ਲੈ ਪ੍ਰਭ ਸਹਿ ਧਨਵੰਤ ਕੁਲਵੰਤ ਜੀ ਨੂੰ ਧਨ ਧਨ ਧਨ ਜਿਨੇ ਆਇਆ ਜਿਸ ਪ੍ਰਸਾਦ ਸਰਜਗ ਤਰਾ ਜਨੇ ਹੁਣ ਕਹੇ ਸੁਹਾਵ ਜਨ ਕੇ ਸੰਗਤ ਪਿਆ ਆਪ ਮੁਕਤ ਮੁਕਤ ਕਰੇ ਸੰਸਾਰ ਨਾਮ ਕਿਸ਼ਨ ਕੁਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਕ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਸ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਨੂੰ ਪ੍ਰਭ ਇੱਕ ਸਾਥ ਸਾਥ ਸਿਮਰੋ ਗੋਬਿੰਦ ਮਨ ਤ੍ਰਿਕ ਤ੍ਰੇਚਨ ਆਸ ਨਿੰਦ ਆਗੋ ਤਰੰਗ ਸੰਜਨਾ ਕੀ ਜੋ ਮਨੋਂਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣ ਸਾਗ ਹਰ ਦਿਨ ਕੀ ਭਰੜੇ ਭੰਡਾਰ ਨਾਨਕ ਗੁਰ ਕਰੇ ਨਮਸਕਾਰ ਕੇ ਸੋ ਸਹਿਜਨਾ ਸਾਧ ਸੰਗ ਪਾਏ ਪਰਮਾ ਨਰਕ ਨਿਵਾਰ ਉਧਾਰੋ ਜੀਓ ਕੁਣ ਗੋਬਿੰਦ ਪ੍ਰਭੀ ਹੋਏ ਚੇਚੇ ਤੋਂ ਨਾਰਾਇਣ ਜਾ ਕੇ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਦਮਦਰ ਦੀਨ ਦਿਆਲ ਦੁਖ ਨਿਪੁਣ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਇਦਾਰ ਤੁਮ ਸਲੋਕ ਸਾਧ ਕੇ ਵਚਨ ਮਲੀ ਖਲਾਰ ਤੁਮ ਸੁਣੋ ਕਮਾਓ ਤੇ ਉਤਾਰਿਆ ਅਵਤਰ ਲੋਕਾਂ ਨੇ ਸਾਧ ਸਫਲ ਜੀਵਨ ਸਫਲ ਧਾਕਾ ਸੰਗ ਜਾ ਕੇ ਮਨ ਲੱਗਾ ਰੰਗ ਜੈ ਜੈ ਸ਼ਬਦ ਨਾ ਤੋ ਵਾਜੇ ਸੁਣ ਸੁਣ ਕਰ ਪ੍ਰਭ ਵਾਜੇ ਪਰਟੇ ਵਾਲ ਮਾਤ ਕੇ ਮਾਤੇ ਨੂੰ ਕੁਦਰਤ ਨੂੰ ਕੇ ਸਾਧ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਬੁਰਾ ਮਿਲਾਏ ਮਿਟ ਕੇ ਪੈ ਪੈ ਸਭ ਰਹਿਣ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਾਈ ਗੁਰੂ ਦਇਆ ਪੂਰਨ ਹੋਏ ਸੇਵ ਕੀ ਸੇਵਾ ਜਿੰਦਾਲ ਵੀ ਕਰਦੇ ਰਹੇ ਤੇ ਰਾਮ ਨਾਮ ਸੁਣ ਸੁਣ ਪਏ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਕੇ ਤੁਮਾ ਕੇ ਤੁਮਾਰੀ ਪ੍ਰਭ ਕਿਸੋ ਕਰੋ ਤੁਮ ਸੰਤਾ ਸਾਵਧਾਨ ਕਰਚੀਤ ਸੁਖ ਮਾਣੇ ਸਾਹਿਬ ਗੋਬਿੰਦ ਗੁਰੂ ਨਾਮ ਜਿਸ ਮਨ ਬਸ ਜੋ ਨਿਧਾਨ ਸਰਵ ਜਦਾ ਕੇ ਪੂਰਨ ਹੋਏ ਪ੍ਰਧਾਨ ਪੁਰਖ ਸਭ ਲੋਏ ਸਭ ਤੋਂ ਭਾਏ ਸਥਾਨ ਪੂਰਨ ਹੋਏ ਆਮ ਜਾਣ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਦੇ ਪ੍ਰਾਪਤ ਹੋਏ ਕੇਮ ਸ਼ਾਂਤ ਰਿਧ ਨਾਮ ਦੇ ਚਾਰ ਪਦਾਰਥ ਕਮਲ ਪ੍ਰਕਾਸ਼ ਸੁੰਦਰ ਚਤੁਰ ਤਦ ਕਵਿਤਾ ਸੁੰਦਰ ਨਾਨਕ ਨਾਮ ਬਚਨ ਮਨ ਸੁਣੇ ਕਿਸ਼ਨ ਧੰਜ ਪੇ ਮਨ ਕੋਏ ਸਭ ਜੁਗਮੇ ਦਾ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਸਤਿਗੁਰੇ ਜਾ ਕੇ ਮਸਤ ਗੁਰਮ ਪ੍ਰਭ ਪਾਏ ਸਾਧ ਸੰਗ ਨਾਨਕ ਤੇਰਾ ਜਿਸ ਮਨ ਵਸੇ ਸੁਣ ਲਾਇ ਪਏ ਤੇ ਜਿਨੇ ਆਵਿਆਰ ਪਹੁੰਚੇ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਉਧਾਰ ਨਿਰਮ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਣ ਸੇ ਪੈ ਪਰਮੋ
ਸਾਧ ਨਾਮ ਨਿਰਮਲਤਾ ਕੇ ਕਰਨ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਣੀ ਦੁਖ ਰੋਗਣ ਸੇਵੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧੇ ਆਗੇ ਅਰਦਾਸ ਵਾਹਿਗੁਰੂ ਕੋਈ ਨਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋ ਹਟਲ ਗੁਰੂ ਸੇਵੀਐ ਅਹਿੰਸਾ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾਂ ਦਰਸ਼ਨ ਦੇਖ ਜਿਵਾਂ ਗੁਰੂ ਤੇਰਾ ਪੂਰਨ ਕਰਮ ਹੋਏ ਭਰਾ ਮੇਰਾ ਦਰਸ਼

भगत जगत तेरी सेवा, भगत भगत।

दासन दास दया दे बिनता। श्लोक

उजले खेती।